ਕਵਨ ਸਰੁਤੀ ਮਾਹੋ ਖਵਣ ਜਿਥੋ ਆਕਾਰ ਵੇ ਨਾ ਪਾਇਆ ਪੰਡ ਤੀਚੇ ਹੋਵੇ ਲੈ ਪੁਰਾਣ ਵਕਤ ਨ ਪਾਇਓ ਕਰਦੀ ਆਜ ਲਿਖਣ ਲੈ ਕਰਾਣ ਤਿਤ ਵਾਰ ਜ ਨਾ ਜੋਗੀ ਜਾਣ ਰੁਤ ਮੋਹੋ ਨ ਕੋਈ ਜਾਗਰਤ ਸਿਫਤੀ ਕ ਸਾਜੇ ਆਪੇ ਜਾਣੇ ਸੋਈ ਕਿਵ ਕਾਰਾ ਕ ਕਿਵ ਸਲਾਹੀ ਕਿਉ ਵਾਨੀ ਕਿਵ ਜਾਣਾ ਨਾਨਕ ਆਕਣ ਸਭ ਕੋ ਆਕੇ ਕਿਦੂਏ ਕ ਸਿਆਣਾ ਵੱਡ ਸਾਹਿਬ ਵੱਡੀ ਨਾਈ ਕੀਤਾ ਚੱਕ ਹੋਵੇ ਨਾਨਕ ਜੇ ਕੋ ਆਪੋ ਜਾਣੇ ਆਗੇ ਗਨ ਸੋਹੇ ਪਤਾਲ ਪਤਾਲ ਅਕਾਸ ਅਕਾਸ ਓੜਕ ਓੜਕ ਬਤਕੇ ਵੇਰ ਕਹਿਣ ਕਵਾਤ ਸਹਿਸ ਟਿਰਨ ਕਿੰਗ ਕਿਤੇ ਬਾਸੁ ਲਿਖ ਤਾਤ ਲੈ ਕਾ ਹੋਏ ਤਾਂ ਲਿਖੀਏ ਲੈ ਕੇ ਹੋਏ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਹੀ ਸਲਾਹੇ ਇਤੀ ਸਰਨਾ ਪਾਇਆ ਨਦੀਆ ਆਤੇ ਵਾ ਪਵਹੇ ਸਮੁੰਦ ਨਾ ਜਾਣਿਆ ਹੈ ਸਮੁੰਦ ਸੋ ਸਿਤਾਂ ਗਿਰ ਸਤੀ ਮਲਦਾਨ ਕੀੜੀ ਤੂੰ ਨ ਹੋਵਨੀ ਜੇਤ ਸਮਨੁ ਨ ਵਿਸਰਹੇ ਅੰਤਨ ਸਿਫਤੀ ਕੇਣ ਨ ਆਪ ਅੰਤਨ ਕਰਨੇ ਦੇਣ ਆਪ ਅੰਤਨ ਵੇਖਣ ਸੁਣਨ ਆਂਤ ਅੰਤਨ ਜਾਪੇ ਖਿਆ ਮਨਮੰਤ ਅੰਤਨ ਜਾਪੇ ਕੀਤਾ ਅਖਾਰ ਅੰਤਨ ਜਾਪੇ ਪਾਰਵਾਰ ਅੰਤ ਕਰਨ ਕੀਤੇ ਪਲ ਲਾਹੇ ਥਾਕੇ ਅੰਤਨ ਪਾਏ ਜਾਹੇ ਇਹੋ ਅੰਤਨ ਜਾਣੇ ਕੋਏ ਬਹੁਤ ਖੇ ਬਹੁਤ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਏ ਠਿਸ ਉੱਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਰਰੀ ਕਰਮੀ ਦਾਤ ਬਹੁਤ ਕਰਮ ਲਿਖੀਆ ਨਾ ਜਾਏ ਵੱਡਾ ਦਾਤ ਤੁਨਤ ਮਾਏ ਕੇਤੇ ਮੰਗੇ ਚੁਰ ਪਾ ਖੇਤੀ ਅਗ ਨਤ ਨਹੀਂ ਵਿਚਾਰ ਕੇਤੇ ਕਪ ਤੁਟੇ ਵੇਕਾਰ ਖੇਤੇ ਲਿਲ ਮਕਰ ਪਾਹੇ ਖੇਤਿਆ ਮੂਰਖ ਖਾਹੇ ਖਾਹੇ ਖੇਤਿਆ ਦੁਖ ਭੁਖ ਸਰਮਾਰ ਹੈ ਬੇਤਾਤ ਤੁਰੀ ਡਾਠਾ ਬੰਦ ਕਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਖੋਏ ਜੇਖੋ ਕਾਏ ਕਾ ਆਖਣ ਪਾਏ ਉਹ ਜਾਣੇ ਜੇਤੇ ਮੋਹੇ ਖਾਏ ਆਪੇ ਜਾਣੇ ਆਪੇ ਤੇ ਆਕੇ ਸਭੀ ਖੇ ਖੇ ਜਿਸਨੋ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੇ ਪਾਤਸ਼ਾਹੋ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮਲ ਭੰਡਾਰ ਮੁੱਲ ਆਵੇ ਅਮਲ ਲਚਾਹੇ ਅਮੁੱਲ ਪਾਏ ਅਮਲ ਸਮਾਹੇ ਅਮੁੱਲ ਤਰ ਮਨ ਮੁੱਲ ਦੀਬਾਣ ਅਮੁੱਲ ਤੁਲ ਮੁਰ ਪਵਾਣ ਅਮੁੱਲ ਬਖਸ਼ੀ ਸਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮਲ ਅਮਲਾ ਕਿਆ ਨਾ ਜਾਏ ਆਖ ਆਖ ਰਹੇ ਲਵਲਾਏ ਆਕੇ ਵੇਦ ਫਟ ਪੁਰਾਣ ਆਕੇ ਪੜੇ ਕੜੇ ਵਕਿਆਣ ਆਕੇ ਪਰਮੇ ਆਕੇ ਇੰਦ ਆਕੇ ਗੋਪੀਤੇ ਗੋਵਿੰਦ ਆਕੇ ਈਸ਼ਰ ਆਕੇ ਸਿੱਧ ਆਕੇ ਕੇਤੇ ਕੀਤੇ ਬੁੱਧ ਆਕੇ ਤਾਨਵ ਆਕੇ ਦੇਵ ਆਕੇ ਸਰਨਨ ਮੁੰਜਨ ਸੇਵ ਕੇਤੇ ਆਕੇ ਆਕਣ ਪਾਏ ਕੇਤੇ ਕੇਕੇ ਉੱਠ ਉੱਠ ਜਾਹੇ ਇੱਤੇ ਕੀਤੇ ਹੋਰ ਖਰਹੇ ਠਾ ਆਕ ਨ ਸਕੇ ਕੇਕੇ ਜੇ ਵਟ ਪਾਵੇ ਤੇ ਵਟ ਹੋਏ ਨਾਨਕ ਜਾਣੇ ਸੱਚ ਸੋਏ ਜੇ ਕੋ ਆਕੇ ਬੁੱਲ ਵਿਗਾੜ ਅਥਾ ਲਿਖੀਏ ਸਿਰ ਗਵਾਰ ਗਵਾਰ ਸੋ ਤਰਖੇ ਹਾ ਸੋ ਕਰਖੇ ਹਾ ਚਿਤ ਪਰ ਸਰਬ ਸਮਾਲੇ

ਧਰਮ ਅਦੁਆਰੇ ਗਾਵੇ ਚਿਤਕ ਪਤਲਕ ਜਨ ਹੈ ਲਿਕ ਲਿਕ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮ ਦੇਵੀ ਸੋਹੰਸ ਰਾਸ ਵਾਰੇ ਗਾਵੇ ਇੰਦਨ ਦਾਸਣ ਪੇਟੇ ਤੇ ਵਧੀਆ ਤਨਾਲੇ ਗਾਵਨ ਸਰਬ ਚਾ ਗਾਵੇ ਸਿਰ ਸਮਾਧੀ ਅੰਦਰ ਗਾਵਨ ਸਭ ਚਾਰੇ ਗਾਵਨ ਜਥੀ ਸਥੀ ਸੰਤੋ ਕੀ ਗਾਵੇ ਵਿਖਰਾਰੇ ਗਾਵਨ ਪੰਡਿਤ ਪਰੰਡ ਕੇਸਰ ਚਿਕ ਚਿਕ ਵੇਦਾ ਨਾਲੇ ਗਾਵੇ ਮੋਹਣੀ ਅਮਨ ਮੋਹਨ ਸੁਰਗ ਮਚ ਪਾਇਆਲੇ ਗਾਵਨ ਤਨ ਪਾਹੇ ਤੇਰੇ ਅਸਟ ਤੀਰਥ ਨਾਲੇ ਗਾਵੇ ਜਰ ਮਹਾਬਲ ਸੂਰ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਦਾ ਖਗਰ ਕੇ ਤਾਰੇ ਸੀ ਤੁਨ ਗਾਵੇ ਚੋਤਰ ਪਾਵਨ ਰਤੇ ਤੇਰੇ ਭਗਤ ਵਸਾਲੇ ਹੋਰ ਖੇਟੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚ ਸਚਿ ਨਾਈ ਹੈ ਵੀ ਹੋਸੀ ਜੈਨ ਜਾਸੀ ਰਚਨ ਜਿਨ ਰਚਾਈ ਰੰਗੀ ਰੰਗੀ ਪਾਠੀ ਖਗ ਜਸੀ ਮਾਇਆ ਜਿਨ ਉਪਾਈ ਕਕ ਵੇਕ ਕੀਤ ਆਪਣਾ ਜਿਤ ਸਦੀ ਵਡਿਆਈ ਚੋਤਿਸ ਪਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਤ ਸਾਹੋ ਸਹਾ ਪਤ ਸਾਹਿਬ ਨਾਨਕ ਰਣ ਰਜਾਈ ਮੰਦ ਸੰਤੋਖ ਸਰਮ ਪਾਤ ਜੋਰੀ ਧਿਆਨ ਕੀ ਕਰੇ ਪਬੂਤ ਕਿੰਤਾ ਕਾਕੁਆਰੀ ਕਰਿਆ ਜਗਤਨ ਪਠੀਤ ਆਈ ਪੰਥੀ ਸਗ ਜਮਾਤੇ ਮੰਜੀਤੇ ਜਗਜੀਤ ਆਦੇਸ ਸੇ ਆਦੇਸ ਆਦ ਅਨਿਲ ਅਨਾਰ ਅਨਾਹਤ ਜਗ ਜਗ ਕੋਵੇਸ ਭਗਤ ਭਗਤ ਭਗਤ ਭਗਤ ਗਿਆਨ ਦਿਆਨ ਭੰਡਾਰਨ ਭੰਡਾਰਨ ਕਟ ਕਟ ਵਾਜੇ ਨਾਥ ਆਪ ਨਾਥ ਨਾਥੀ ਸਭ ਜਾ ਖੀਰ ਸਿਰ ਅਵਰ ਸਾਧ ਸੰਜੋਗ ਵਿਜੋਗ ਦੇ ਖਰ ਚਲਾਵਾ ਹੈ ਲੈ ਕੇ ਆਵੇ ਪਾਗ ਆਦੇਸ ਆਦੇਸ ਆਦ ਨੀਲ ਨਾਰ ਨਾਹ ਜਗ ਜਗ ਏਕ ਵੇਸ ਏਕ ਮਾਈ ਜਗਤ ਵਿਆਹ ਚੁੰਚਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੇ ਇੱਕ ਲਾਏ ਦੀਬਾਨ ਜਿਵ ਚਿਸ ਪਾਵੇ ਚ ਵੇ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖ ਉਹਨਾਂ ਨਰਨ ਆਵੇ ਬਹੁਤ ਹੋਏ ਉਬਡਾਨ ਆਦੇਸ ਸੇ ਆਦੇਸ ਸਾਰ ਨੀਲ ਨਾਰ ਨਾਹ ਚੁਗ ਚੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਚ ਪਏ ਸੋ ਇੱਕ ਵਾਰ ਕਰ ਕਰ ਵੇਖੇ ਸਿਰਜਣ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਸੇ ਆਦੇਸ ਆਦ ਨੀਲ ਨਾਰ ਨਾਹ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਾਉ ਲੱਕ ਹੋਏ ਲੱਕ ਹੋਵੇ ਲਖਵੀਸ ਅਲੱਕ ਅਲੱਕ ਗੇਟਾ ਆਖਿਆ ਹੈ ਏਕ ਨਾਮ ਜਗਦੀਸ਼ ਇੱਟ ਰਾਹੇ ਫਟ ਪਵੜੀਆ ਛਿੜੀਏ ਹੋਇਆ ਖੀਸ ਸੁਣਗਲਾ ਅਖਾ ਸਖੀ ਖੇਟ ਆਏ ਰੀਸ ਨਾਨਕ ਨਰਰੀ ਪਾਇਆ ਕੁੜੇ ਕੁੜੇ ਠੀਸ ਆਖਣ ਜੋੜ ਛੁਪੇ ਨਾ ਜੋੜ ਜੋ ਨਾ ਮੰਗਣ ਦੇ ਨਾ ਜੋੜ ਜੋ ਨਾ ਜੀਵਨ ਮਰਨ ਨਾ ਜੋੜ ਜੋ ਨਾ ਰਾਜਾ ਮਲ ਮਨ ਸੋਰ ਜੋ ਨਾ ਸ੍ਰਿਤੀ ਗਿਆਨ ਵਿਚਾਰ ਜੋ ਨਾ ਜੁਗਤੀ ਸ਼ੁਕਤੇ ਸੰਸਾਰ ਜਿਸ ਹਤ ਜੋ ਕਰ ਵੇਖੇ ਸੋਏ ਨਾਨਕ ਵਿਤ ਮਨੀਚ ਨਖੋਏ ਰਥੇ ਰਤੀ ਤਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਥਿਸ ਵਿੱਚ ਦਰਜੀ ਠਪ ਰੱਖੀ ਧਰਮਸਾਲ ਥਿਸ ਵਿੱਚ ਜੀਵ ਜਗਤ ਖੇ ਰੰਗ ਥਿਨਖੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੇ ਸੋਹਨ ਪੰਚ ਪ੍ਰਵਾਨ ਨਰੀ ਕਰਮ ਪਵੇ ਨਿਸ਼ਾਨ ਕਚ ਪਕਾਏ ਅਤੇ ਪਾਏ ਨਾਨਕ ਕਾਇਆ ਜਾਪੇ ਚਾਏ ਧਰਮ ਖੰਡ ਕਹਿ ਇਹੋ ਧਰਮ ਗਿਆਨ ਖੰਡ ਕਾ ਉਖੋ ਕਰਮ ਕੇਤੇ ਪਵਨ ਪਾਣੀ ਵੇ ਸੰਤਰ ਕੇਤੇ ਕਾਨ ਮਹੇਸ਼ ਖੇਤੇ ਪਰਮੇ ਕਰ ਗੜਤ ਗੜਿਆ ਹੈ ਰੂਪ ਰੰਖੇ ਵੇਸ ਖੇਤੇ ਅਖਰਮ ਭੂਮੀ ਮੇਰ ਖੇਤੇ ਖੇਤੇ ਧੂਪ ਦੇਸ ਖੇਤੇ ਇੰਦ ਚੰਦ ਸੁਰ ਖੇਤੇ ਖੇਤੇ ਮੰਡਲ ਦੇਸ ਖੇਤੇ ਸਿਰ ਬੁਰਨਾਥ ਖੇਤੇ ਖੇਤੇ ਦੇਵੀ ਵੇਸ ਖੇਤੇ ਦੇਵਤਾ ਨਵ ਮਨ ਖੇਤੇ ਖੇਤੇ ਰਤਨ ਸਮੁੰਦ ਖੇਤੇ ਅਖਾਣੀ ਖੇਤੇ ਪਾਣੀ ਖੇਤੇ ਪਾਥ ਨਰਿੰਦ
ਕੇਤੇ ਸ੍ਰਿਤੀ ਸੇਵਕ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹਿ ਗਿਆ ਪ੍ਰਚੰਡ ਤਿੱਤੇ ਨਾਰ ਬਨੁਰ ਖੁਰ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਤੇ ਗਰਥ ਕਰੀਏ ਬਹੁ ਤਾਨੂਪ ਤਾਕਿ ਅਗਲਾ ਕਥਿਆ ਨਾ ਚਾਹੇ ਜੇਖੋ ਕਹੇ ਪਿਛੇ ਪਿਛਤਾਏ ਤਿੱਤੇ ਕਰੀਏ ਸੁਰਤ ਮਤ ਮਨ ਬੁੱਧ ਤਿੱਤੇ ਕਰੀਏ ਸਰਾ ਸਦਾ ਕੀ ਸੁਤ ਕਰਮ ਖੰਡ ਕੀ ਬਾਣੀ ਰੂ ਜੋ ਤਿੱਤੇ ਹੋਰ ਨਾ ਕੋਈ ਹੋਰ ਤਿੱਤੇ ਚੁਰ ਮਹਾਬਲ ਸੂਰ ਤਿੰਨ ਮੈਂ ਰਾਮ ਰਹੀ ਅਬਰਪੂਰ ਤਿੱਤੇ ਸੀਤਾ ਸੀਤੋ ਸੀਤਾ ਮੈਂ ਮਾਹੇ ਤਾਂ ਕਿ ਰੂਪ ਨਾ ਖਤ ਨਾ ਚਾਹੇ ਨਾ ਉਹੇ ਮਾ ਕੇ ਨਾ ਟਾਗੇ ਚਾਹੇ ਜਿਨਕੇ ਰਾਮ ਵਸੇ ਮਨ ਮਾਹੇ ਤਿੱਤੇ ਭਗਤ ਵਸੇ ਕੇ ਲੋਆ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਿਸੇ ਨਿਰੰਕਾਰ ਖਰ ਖਰ ਵੇਖ ਨਰ ਨਹਾ ਤਿੱਤੇ ਖੰਡ ਮੰਡਲ ਵਰ ਪੰਡ ਚੇਖ ਕਥੇ ਥਾ ਅੰਤ ਨ ਅੰਤ ਤਿੱਤੇ ਲੋਆ ਲੋਆ ਅਖਾਰ ਜਿਵ ਜਿਵ ਹੁਕਮ ਤਵੇ ਤਿਵਕਾਰ ਵੇਖ ਵਿਗਸ ਕਾ ਵਿਚਾਰ ਨਾਨਕ ਖਤ ਨ ਕਟ ਸਾਰ ਜਤ ਪਰ ਥੇ ਰਸ਼ਨਿਆਰ ਅਰਨ ਮਤ ਵੀਰ ਹਥਿਆਰ ਪਉ ਕਲਾ ਪਉ ਪਉ ਪਉ ਕਲਾ ਕਲਾ ਅਗਨ ਤਪਤਾ ਪੰਡ ਪਉ ਮ੍ਰਿਤ ਤਟਾਲ ਕਰੀਏ ਸਭ ਸੱਠੀ ਟਕਸਾਲ ਜਿਨਕ ਨਰ ਕਰਮ ਚਿਨਕਾਰ ਨਾਨਕ ਨਰਦੀ ਨਰ ਨਹਾ ਸ਼ਲੋਕ ਪਵਨ ਗਿਰੀ ਪਾਨੀ ਪਿਤਾ ਮਾਤ ਤਰਤ ਮਹਤ ਦਿਵਸ ਰਾਤ ਜੀ ਜਾਈ ਤੇ ਅਖੇਲ ਸਗਲਾ ਜਗਤ ਚੰਗਿਆਂ ਬੁਰੀਆਂ ਵਾਚੇ ਤਨ ਮਹਾਦੂਰ ਕਰਮੀ ਆਪ ਆਪਣੇ ਖੇਨੇ ਅਡੇ ਕੇ ਦੂਰ ਜਿੰਨੇ ਨਾਮ ਤੇ ਆਇਆ ਕਹਿ ਮਸਕਤ ਕਾ ਨਾਨਕ ਤੇ ਮਕਹ ਜਲੇ ਖੇਤੀ ਸ਼ੁਕਤੀ ਨਾਲ ਜਿੰਨੇ ਨਾਮ ਤੇ ਆਇਆ ਕਹਿ ਮਸਕਤ ਕਾ ਨਾਨਕ ਥੇ ਭੁਕ ਉਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸ੍ਰੀ ਵਾਹਿਗੁਰੂ ਸ਼ਲੋਕ ਮਹਿਲਾ ਪਹਿਲਾ ਮੁਸਲਮਾਨਾ ਕਹਾ ਪਾਨਾ ਮੁਸਲਾ ਜਾ ਹੋਏ ਠਾ ਮੁਸਲਮਾਨਾ ਕਹਾਵੇ ਮੁਸਲਮਾਨਾ ਕਹਾਵਨਾ ਮੁਸਖਾਲਾ ਜਾ ਹੋਏ ਠਾ ਮੁਸਲਮਾਨਾ ਕਹਾਵੇ ਅਬਲਾ ਓਲਾ ਦਿਨ ਕਰ ਮਿਟਾ ਮਸਤਕ ਮਨ ਮਲ ਮਸਾਵੇ ਹੋਏ ਮੁਸਲਿਮਾ ਕਿਨੇ ਮੁਹਾਨਾ ਮਹਾਨ ਜੀਵਨ ਕਾ ਪਰਮ ਚੁਕਾਵੇ ਜਬਕਿ ਰਜਾਏ ਮਨੇ ਸਿਰ ਉਪਰ ਕਰਤਾ ਮਨੇ ਆਪ ਗਵਾਵੇ ਤਾਉ ਨਾਨਕ ਸਿਰ ਬਖਜੀਆ ਮਹਾ ਮਤਾ ਹੋਏ ਨਾ ਮੁਸਲਮਾਨਾ ਕਹਾਵੇ ਮਹਲਾ ਚੌਥਾ ਪਰ ਹਰ ਕਮ ਕ੍ਰੋਧ ਝੂਠਾ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੇ ਤਜ ਕਮ ਕਮਨੀ ਮੋ ਤਜ ਤਾ ਅਜਾਨਾ ਮਹਿ ਨਿਰਜਨ ਪਾਵੇ ਤਜ ਮਨ ਅਭਿਮਾਨ ਪ੍ਰੀਤਾ ਸੁਤ ਧਾਰਾ ਤਜ ਪਿਆਸਾ ਆਸਾ ਰਮ ਲਿਵਲਾਵੇ ਨਾਨਕ ਸਚ ਮਨ ਵਸੇ ਸਚ ਸ਼ਬਦ ਹਰ ਮਨ ਸਹਾਵੇ ਪੋੜੀ ਰਾਜੇ ਰਾਇਤ ਕਸ ਧਾਰ ਹੋ ਕੋਈ ਨਾ ਰਸੀ ਸਿਹ ਸਿਓ ਕਟ ਪਟਨ ਪਜਾਰ ਹੁਕਮੀ ਦਾ ਸਿਓ ਪੇਕ ਪੰਕ ਦੁਆਰ ਮੁਖ ਮੂਰਖ ਜਾਨੇ ਅਪਾਨੇ ਦਰਬ ਬਾਰੇ ਦਪਾਰ ਰੀਤੇ ਇਕ ਅੰਕਾਨੇ ਤਜੀ ਹਤ ਤੁਕਾਰ ਹਾਤੀ ਪਕਰੇ ਪਗ ਮਿਲਕ ਗਰ ਬਾਰ ਕੀਤੇ ਸਿਰ ਆਪਣੇ ਤੁਜ ਕਰਨ ਨਿਵਾਰ ਸਰਚੇ ਲਾਲਤੀ ਨਾਨਕ ਸਚ ਦਰ ਪਾਰ ਨਿਰ ਨਿਰ ਸਿਰ ਕਟ ਦੁਰਾਰੀ ਸਿਰ ਆਪਣੇ ਪੂਜ ਕਰ ਨਿਵਾਰ ਸਰ ਸਚ ਇੱਛੇ ਲਾਲਤੀ ਨਾਨਕ ਸਚ ਦਰਬਾਰ ਸਿਨ ਕਟ ਕੁਰ ਰਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Page 141, Shlok, First Mail. It is difficult to be called a Muslim. If one is truly a Muslim, then he may be called one. First let him savor the religion of the Prophet is sweet. Then let his pride of possession be scraped away. It is difficult to be called a Muslim. If one is truly a Muslim, then he may be called one. Let him savor the religion of the Prophet is sweet. Then let his pride of his possessions be scraped away.